ਅਕਾਲ ਪੁਰਖ ਅੱਗੇ ਦੇਸ਼ ਦਾ ਭਗਤੀਮਾਨ ਪਰਮ ਪਿਤਾ ਪਰਮੇਸ਼ਵਰ ਜੀ ਆਪ ਦੀ ਕਿਰਪਾ ਕਰੋ, ਸਾਡੀ ਛੋਲੀਆਂ ਵਿੱਚ ਆਪਣੇ ਪਵਿੱਤਰ ਨਾਮ ਦੀ ਖੈਰ ਪਾਓ, ਜਪੋ ਸਾਰੇ ਕੋਈ ਸੁਣਾ।

ਸਾਥੀ ਆਪ ਜੀ ਪਰਮ ਪਵਿੱਤਰ ਬਾਣ ਦੇ ਸਤਿਕਾਰ ਕਰਦੇ ਆਪ ਜੀ ਸੰਤਾਂ ਦਾ ਬੇਅੰਤ ਮਾਇਆ ਜਰੂਰੀ ਹੈ ਦਾਤਾ ਜੀ ਸਰਬਤ ਸੁੰਦਰ ਗੁਰੂ ਸਿੱਖੀ ਦਾਤਾ ਸੁਮਨ ਪਖੇ ਚੜ੍ਹਦਿਆਂ ਕਲਾ ਦੇ ਇਸ ਪ੍ਰਦੇਸ਼ ਵਿਖਿਆ ਕਰਿਆ।

0: ਵਿਖੇ ਮੰਗਣੀ। ਫਤਿਹ ਬੁਲਾਏ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live.

ਗੱਜ ਕਬੂਲਾ ਸਤਨਾਮ ਸ਼੍ਰੀ ਵਾਜ ਪੌੜੀ ਨਾਨਕ ਜੀ ਉਪਾਇਕ ਹੈ ਲਿਖਣਾ ਆਵੇ ਧਰਮ ਬਹਾਲਿਆ ਉੱਥੇ ਸੱਚੋ ਹੀ ਸੱਚ ਨਿਬੜੇ ਤੂੰ ਵਕਤ ਦੇ ਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੁਹ ਕਾਲੇ ਦੋਸ਼ ਚਾਲਿਆ ਤੇਰੇ ਨਾਂ ਰੱਤੇ ਛੇ ਜਿਣ ਗਏ ਹਾਰ ਗਏ ਸੁਠੱਗਣ ਵਾਲਿਆ ਲਿਖਣਾ ਆਵੇ ਧਰਮ ਬਹਾਲਿਆ ਹਮ ਮੂਰਖ ਮੁਗਦ

0: ਜਹਾਨ ਕੁਦਰਤ ਜਾਤੀ ਜਿਸੀ ਰੰਗੀ ਕੁਦਰਤ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨਵਾਂ
1: ਬਾਣੀ ਬਸੰਤਰ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ।

0: ਮੌੜੀ ਨਾਂ ਕਰ
1: ਖਾਦੇ ਆ ਗਵਾਈਆ ਜੇ ਲੋੜ ਹੈ ਚੰਗਾ ਆਪਣਾ ਕਰਮ ਹੋਣ ਲਈ ਸਦਾਈਆ ਜੇ ਜਿਰਵਾਣਾ ਪਰ ਹਰਿਆ ਜਰਵੇਸ਼ ਕਰੇਂਦੀ ਆਈ ਹੈ।

ਦਸਨ ਦਿਲਾਸਨ ਦੇ ਅੰਕਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਜਦ ਸ਼ਬਦ ਸੁਣ ਅੱਖੀਆਂ ਕਰ ਗਈ ਜਦ ਸ਼ਬਦ ਸੁਣ

ਬੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ ਹੈ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ ਹੈ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ ਹਾਜ਼ਰ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਗਰੀਬ ਨਵਾਜ ਕਹਿੰਦੇ ਜਿਹੜੇ ਪੰਜ ਕਕਾਰ ਦਿੱਤੇ ਨੇ ਨਾ ਖਾਲਸੇ ਨੂੰ ਪਹਿਨਾਏ ਨੇ, ਪੂਰੀ ਯੂਨੀਫਾਰਮ ਤੋਂ ਬਗੈਰ, ਪੂਰੀ ਡਰੈਸ ਤੋਂ ਬਗੈਰ ਗੁਰੂ ਕਾ ਸਿੱਖ ਸਿੰਘ ਨਹੀਂ ਰਹਿ ਜਾਂਦਾ, ਖਾਲਸਾ ਨਹੀਂ ਰਹਿ ਜਾਂਦਾ। ਜਿਵੇਂ ਕਿਸੇ ਆਫੀਸਰ ਦੀ ਯੂਨੀਫਾਰਮ ਹੋਵੇ, ਵਰਦੀ ਹੋਵੇ, ਉਹਨੂੰ ਲਾਜ਼ਮੀ ਹੈ ਵੀ ਜਦੋਂ ਆਫਿਸ ਵਿੱਚ ਜਾਵੇ, ਜਦੋਂ ਕੰਮ ਤੇ ਜਾਵੇ, ਜਦੋਂ ਮਾਲਕ ਦੀ ਹਜ਼ੂਰੀ ਅੰਦਰ ਹਾਜ਼ਰੀ ਹੋਵੇ, ਉਦੋਂ ਉਹ ਦਿੱਤੀ ਹੋਈ ਡਰੈਸ ਨੂੰ ਪਹਿਨੇ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਪੰਜ ਕਕਾਰ ਬਖਸ਼ੇ ਨੇ, ਤੇ ਗਰੀਬ ਨਵਾਜ ਕਹਿੰਦੇ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ ਵੀ ਮੇਰਾ ਗੁਰਸਿੱਖ ਪੰਜਾਂ ਕਕਾਰਾਂ ਦਾ ਧਾਰਨੀ ਨਾ ਹੋਵੇ, ਲਾਹ ਕੇ ਫਿਰਦਾ ਰਹੇ, ਐਸੀ ਗੱਲ ਨਾ ਹੋਵੇ। ਸ਼ਸਤਰਹੀਣ ਇਹ ਕਬੂ ਨਾ ਹੋਈ, ਕਦੇ ਵੀ ਸ਼ਸਤਰਹੀਣ ਨਾ ਹੋਵੇ, ਸ਼ਸਤਰ ਹਮੇਸ਼ਾ ਪਾਸ ਰੱਖੇ। ਸ਼ਸਤਰ ਤੇ ਸ਼ਾਸਤਰ, ਸ਼ਾਸਤਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਸ਼ਸਤਰ ਹੈ ਇਹ ਜਿਹੜੇ ਪੀਰ ਹਨ ਮਹਾਰਾਜ ਨੇ ਦਿੱਤੇ ਨੇ ਰੱਖਿਆ ਵਾਸਤੇ। ਇਹ ਹਾਮੀ ਭਰਨਗੇ ਸੱਚੀ ਦਰਗਾਹ ਦੇ ਅੰਦਰ ਕਿ ਗੁਰੂ ਕਾ ਸਿੱਖ ਸ਼ਸਤਰਾਂ ਦੇ ਨਾਲ ਸ਼ਾਸਤਰ ਦੀ ਪੂਜਾ ਕਰਦਾ ਸੀ। ਸ਼ਸਤਰਹੀਨ

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੁਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਣ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ। ਚਾਰ ਪੈਰ

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ, ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ, ਉੱਥੇ ਗੁਰੂ ਕੇ ਸਿੱਖ

ਵੇ ਖੰਡੇ ਕੀ ਪਹੁਲ ਛਕੇ ਜਿੱਥੇ ਪੰਜ ਪਿਆਰੇ ਨਜ਼ਰ ਆਵਣ ਅਮਰ ਸੰਚਾਰ ਦਾ ਪਤਾ ਲੱਗੇ ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ ਸਤਿਗੁਰ ਦੇ ਲੇਖੇ ਲਾ ਦੇਵੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਭਾਈ ਨੰਦ ਲਾਲ ਜੀ ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਗੁਰੂ ਕੇ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿੱਚ ਨਾ ਆਵੇ। ਸੁੱਖ ਗੁਰੂ ਨੇ ਦਿੱਤਾ ਹੈ, ਸੁੱਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁੱਖ ਰਾਜ ਵਡਾਈ, ਯੁਵਤੀ ਜੁਤ ਸੁੱਖ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁੱਤ ਵਿਦਿਆ ਬੋ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਕੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ।

ਇਹ ਗੱਲ ਨਹੀਂ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਬ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਬ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਾ।

ਉਹ ਤੇ ਆਪਣੇ ਆਪ ਨੂੰ ਸਿੱਖ ਨਾ ਮੰਨਣ ਜਿਨ੍ਹਾਂ ਨੇ ਕੇਸ ਮਨਾਏ ਹੋਏ ਨੇ। ਮੇਰੇ ਤਾਂ ਸਿੱਖ ਉਹ ਵੀ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਪਾਹੁਲ ਨਹੀਂ ਲਈ ਤੇ ਕੇਵਲ ਕੇਸ ਧਾਰਨ ਕੀਤੇ ਹੋਏ ਨੇ ਤੇ ਸਭਨਾਂ ਮੋਹਰੇ ਆ ਕੇ ਬਹਿਣ ਦਾ ਦਾਵਾ ਕਰਦੇ ਨੇ। ਉੱਚੀ ਉੱਚੀ ਆਵਾਜ਼ ਚ ਗੁਰੂ ਮਹਾਰਾਜ ਦੀ ਦਿੱਤੀ ਹੋਈ ਬਾਣੀ ਦਾ ਯਾਪ ਜਾਪ ਕਰਦੇ ਨੇ ਪਰ ਆਪ ਪਗਾਉਂਦੇ ਨਹੀਂ। ਕੇਸ ਰੱਖੇ ਹੋਏ ਨੇ, ਪਾਹੁਲ ਨਹੀਂ ਛਕੀ ਹੋਈ, ਖੰਡੇ ਬਾਟੇ ਕਾ ਅੰਮ੍ਰਿਤ ਨਹੀਂ ਛਕਿਆ ਹੋਇਆ, ਉਹ ਵੀ ਮੇਰੇ ਸਿੱਖ ਨਹੀਂ। ਤੇ ਜਿਹੜੇ ਸਹਿਜਧਾਰੀ ਨੇ, ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਵੀ ਕੇਸ ਮਨਾ ਕੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੈ, ਉਹ ਮੇਰੇ ਸਿੱਖ ਕਿਵੇਂ ਹੋ ਸਕਦੇ ਨੇ? ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਾਕ ਭਾਈ ਨੰਦ ਲਾਲ ਨੂੰ ਸਾਰੇ ਦੇ ਸਾਰੇ ਦਿੱਤੇ। ਭਾਈ ਨੰਦ ਲਾਲ ਨੇ ਇਹ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਲਿਖ ਲਏ। ਸੰਕਲਪ ਕੀਤਾ ਗਰੀਬ ਨਵਾਜ, ਸਮਿਆਂ ਦਾ ਸਮਾਂ ਬਤੀਤ ਹੋ ਜਾਏਗਾ, ਕੀ ਇਹ ਰਹਿਤ ਮਰਿਆਦਾ ਸਿੱਖਾਂ ਦੇ ਅੰਦਰ ਜਿਉਣ ਦੀ ਤਿਉਂ ਚਲੇਗੀ? ਇਹ ਗਰੀਬ ਨਵਾਜ ਕਹਿਣ ਲੱਗੇ, ਨਹੀਂ, ਮੇਰੇ ਸਿੱਖ, ਮੇਰਾ ਖਾਲਸਾ ਰਾਜ ਦੇ ਅੰਦਰ ਆ ਕੇ ਭਟਕ ਜਾਏਗਾ ਤੇ ਜਦੋਂ ਇਹ ਭਟਕੇਗਾ ਖੁਆਰ ਹੋ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਦਿਨ ਬ ਦਿਨ ਖੁਆਰ ਹੁੰਦਾ ਚਲਾ ਜਾਏਗਾ, ਕਿਉਂਕਿ ਇਸ ਨੂੰ ਰਾਜ ਪਾਉਂਦਾ ਨਹੀਂ। ਤੇ ਜਦੋਂ ਇਸ ਨੇ ਰਾਜ ਨਾਲ

0: ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜ਼ੁਰਗ ਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

ਠਾਰ ਕਿਵਨ ਕਿਨਹੀਂ ਨਿਵਲ ਭੁਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀਂ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਦ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀਂ ਕਯਾ ਮੈਂ ਕੁਲੇ ਵਡਾਈ ਕਿਨਹੀਂ ਕਯਾ ਬਾਂ ਬਹੁ ਭਾਈ ਕੋਈ ਕਹੇ ਮੈਂ ਧਨੇ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀਂ ਭਵਨ ਸਭ

अपने दास को, अपने दास को प्यासा।

अपने दास को बैल सहाई सागल।

ਤੇਰਾ ਧਿਆਨ ਦਿਓ, ਜੋੜੋ ਮਨ ਨੂੰ। ਮਨ ਜੋੜਨ ਦੀ ਸ਼ਹਾਦਤ ਅੱਖਾਂ ਦਿੰਦੀਆਂ। ਜੇ ਤੁਹਾਡੀਆਂ ਅੱਖਾਂ ਹੀ ਆਸੇ ਪਾਸੇ ਵੇਖਣਗੀਆਂ ਤਾਂ ਸਮਝੋ ਮਨ ਨੀ ਜੁੜਿਆ। ਜੇ ਮਨ ਨੀ ਜੁੜਿਆ ਤਾਂ ਕੀਰਤਨ ਦਾ ਪੂਰਾ ਲਾਭ ਨੀ ਮਿਲੇਗਾ। ਜੁੜ ਜਾਓ, ਅੱਜ ਜੁੜਨ ਦਾ ਸਮਾਂ ਹੈ। ਅੱਜ ਜਿਹੜਾ ਜੁੜ ਜਾਏਗਾ ਉਹਦੇ ਮਨ ਵਿੱਚ ਕੁਛ ਨਾ ਕੁਛ ਗੁਰੂ ਕਲਗੀਧਰ ਜ਼ਰੂਰ ਪਾਵੇਗਾ। ਆਓ ਪਿਆਰ ਨਾਲ ਸ਼ਰਨ ਕਰੋ।

ਸਿੱਖ ਦੇ ਅੱਖ ਦੇ ਅੱਖ ਜੀ ਉਸ ਤੁਰਤ ਦਿੱਤਾ ਪਰਵਾਨਾ ਅੱਗੇ ਰੱਖ ਜੀ ਗੁਰੂ ਕਾ ਹੁਕਮਨਾਮਾ ਅੱਗੇ ਰੱਖ ਜੀ। ਭਾਈ ਜੋਗਾ ਸਿੰਘ ਨੇ ਵੀ ਤੱਕਿਆ ਕਿ ਇਹ ਸਿੱਖ ਤੋਂ ਅਨੰਦਪੁਰ ਸਾਹਿਬ ਵੇਖੀਦਾ ਸੀ ਇੱਥੇ ਕਿਵੇਂ ਆ ਗਿਆ, ਚਾਰ ਅੱਖਾਂ ਮਿਲੀਆਂ ਦੋਵੇਂ ਹੱਥ ਜੁੜ ਗਏ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਹੁਕਮਨਾਮਾ ਅੱਗੇ ਰੱਖਿਆ ਵਿੱਚ ਲਿਖਿਆ ਸੀ ਜੋਗਿਆ ਜੇ ਬੈਠਾ ਹੈ ਤਾਂ ਉੱਠ ਖੜੋ, ਜੇ ਉੱਠਿਆ ਤਾਂ ਤੁਰ ਪਓ, ਜੇ ਤੁਰਨਾ ਤੁਰਿਆ ਤਾਂ ਭੱਜ ਪਓ ਛੇਤੀ ਪਓ। ਫਿਰ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਲਈਆਂ, ਤੁਰ ਪਿਆ। ਰਿਸ਼ਤੇਦਾਰਾਂ ਨੇ ਕਿਹਾ ਜੋਗਿਆ ਬਾਕੀ ਦੀਆਂ ਦੋ ਲਾਵਾਂ, ਕਹਿਣ ਲੱਗਾ ਨਹੀਂ ਗੁਰੂ ਕਾ ਹੁਕਮ ਆ ਗਿਆ। ਇਹ ਵੀ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਣਿਆ ਕਿ ਦੋ ਲਾਵਾਂ ਬਾਕੀ ਦੀਆਂ ਅਨੰਦਕਾਰੀ ਦੀ ਮਰਿਆਦਾ ਨੂੰ ਸੰਪੂਰਨ ਕਰਨ ਵਾਸਤੇ ਭਾਈ ਜੋਗਾ ਸਿੰਘ ਦੇ ਦੁਪੱਟੇ ਨਾਲ ਦੇ ਕੇ ਅਨੰਦਕਾਰੀ ਦੀ ਮਰਿਆਦਾ ਸੰਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ ਨਾਲ ਗੁਰੂ ਕਾ ਸਿੰਘ। ਜਿਸ ਵੇਲੇ ਤੁਰਿਆ ਤਾਂ ਪਹਿਲਾ ਖਿਆਲ ਭਾਈ ਜੋਗਾ ਸਿੰਘ ਦੇ ਦਿਲੇ ਚ ਆਇਆ, ਮਨਾ ਨਾਨਾ ਚਲਿਆ ਮੇਰੇ ਤੋਂ ਬਗੈਰ ਕਲਗੀਆਂ ਵਾਲੇ ਦਾ ਕੰਮ ਆਖੋ ਸ੍ਰੀ ਵਾਹਿਗੁਰੂ, ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਮੈਨੂੰ ਨਾ ਭੇਜੋ, ਪਰ ਹੇ ਮਨ ਛੇਤੀ ਚੱਲ ਪਹੁੰਚ ਅਨੰਦਪੁਰ ਸਾਹਿਬ, ਕਈ ਕੰਮ ਅਧੂਰੇ ਪਏ ਹੋਣਗੇ ਉਹਨਾਂ ਨੂੰ ਤੂੰ ਹੀ ਪੂਰਾ ਕਰਨਾ। ਉਹ ਹਉਮੈ ਦਾ ਬੀਜ ਹੁਣ ਵੱਡਾ ਸਾਰਾ ਦਰਖਤ ਬਣ ਗਿਆ ਹੈ, ਤੁਰਿਆ ਜਾਂਦਾ ਹੈ, ਤੁਰਦੇ ਤੁਰਦੇ ਮੰਜ਼ਿਲ ਬਾ ਮੰਜ਼ਿਲ ਕਿੱਥੇ ਪਹੁੰਚੇ, ਹੁਸ਼ਿਆਰਪੁਰ ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ, ਤੁਸੀਂ ਨਹੀਂ ਕਹਿੰਦੇ ਜਾਂ ਤਾਂ ਕਿਤੇ ਨੀਂਦਰ ਤਾਂ ਨਹੀਂ ਆ ਗਈ ਆਖੋ ਸ੍ਰੀ ਵਾਹਿਗੁਰੂ, ਪਰ ਜੇ ਨੀਂਦਰ ਦਾ ਥੋੜਾ ਸਮਾਂ ਹੈ ਜੇ ਤਾਂ ਲੰਗਰ ਵੀ ਛਕਣਾ ਤੁਸੀਂ। ਤਾਂ ਇਸ ਵਾਸਤੇ ਦਾਸ ਨੇ ਪਹਿਲੀ ਬੇਨਤੀ ਕੀਤੀ ਹੈ ਜਿਸ ਵੇਲੇ ਵਾਹਿਗੁਰੂ ਕਹਿਣ ਵਾਸਤੇ ਸਮਾਂ ਮਿਲ ਜਾਏ, ਬਾਬਾ ਜੀ ਬਚਨ ਕਰਦੇ ਸਨ ਪਿਆਰਿਓ ਜੇ ਇੱਕ ਵਾਰੀ ਰਸਨਾ ਜਪੇ ਵਾਹਿਗੁਰੂ ਤਾਂ ਪੰਜ ਵਾਰੀ ਸ਼ੁਕਰਾਨੇ ਵਜੋਂ ਵਾਹਿਗੁਰੂ ਆਖਿਆ ਕਰੋ, ਹੇ ਮੇਰੇ ਧੰਨ ਗੁਰੂ ਨਾਨਕ ਦਾਤਾ, ਹੇ ਕਲਗੀਧਰ ਸੱਚੇ ਪਾਤਸ਼ਾਹ, ਤੇਰਾ ਲੱਖ ਲੱਖ ਸ਼ੁਕਰਾਨਾ ਮੇਰੀ ਰਸਨਾ ਨੇ ਵਾਹਿਗੁਰੂ ਜਪਿਆ। ਤੇ ਤੁਸੀਂ ਕਈ ਵਾਰੀ ਆਲਸ ਕਰ ਜਾਂਦੇ ਹੋ, ਨਹੀਂ ਮਾਲੂਮ ਹੁੰਦਾ ਵੀ ਤੁਸੀਂ ਵਾਹਿਗੁਰੂ ਨਾਲ ਜੁੜੇ ਬੈਠੇ ਹੋ, ਤੇ ਜੇ ਜੁੜੇ ਹੋ ਰਸਨਾ ਦੁਆਰਾ ਜਿਸਲੇ ਬੋਲੋਗੇ, ਜੁੜੇ ਮਨ ਦੀ ਰਸਨਾ ਨੇ ਜਿਸਲੇ ਵਾਹਿਗੁਰੂ ਜਪਿਆ ਤਾਂ ਭਾਈ ਮੇਰੇ ਵਰਗੇ ਪਾਪੀਆਂ ਦਾ ਉਧਾਰ ਹੋ ਜਾਏਗਾ। ਤਾਂ ਗੁਰੂ ਕੇ ਸਿੱਖ ਉਪਕਾਰੀ ਹੁੰਦੇ ਹਨ ਭਾਈ, ਆਪ ਦਵਾਈ ਖਾ ਕੇ ਹਉਮੈ ਦਾ ਬੁਖਾਰ ਉਤਾਰ ਕੇ ਦੂਜਿਆਂ ਨੂੰ ਵੀ ਪੁੜੀਆਂ ਦਿੰਦੇ ਨਾ ਆਖੋ ਸ੍ਰੀ ਵਾਹਿਗੁਰੂ, ਤਾਂ ਵੰਡੋ ਨਾ ਪੁੜੀਆਂ ਜੇ ਕਲਗੀਧਰ ਨੇ ਦਿੱਤੀਆਂ ਨੇ, ਤਾਂ ਆਓ ਗੱਜ ਕੇ ਪਿਆਰ ਨਾਲ ਸਾਰੇ ਆਖੋ ਸਤਨਾਮ। ਹੁਸ਼ਿਆਰਪੁਰ ਪਹੁੰਚਿਆ, ਸ਼ਾਮਾਂ ਪੈ ਚੁੱਕੀਆਂ ਹਨ, ਦੀਵਾ ਬੱਤੀ ਜਗ ਗਿਆ ਹੈ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਨਾਲ ਦੇ ਸਿੰਘ ਨੂੰ ਧਰਮਸਾਲੇ ਕਿਹਾ ਬਈ ਤੂੰ ਇੱਥੇ ਆਰਾਮ ਕਰ ਤੇ ਮੈਂ ਜਰਾ ਹੁਸ਼ਿਆਰਪੁਰ ਸ਼ਹਿਰ ਦੀ ਸੈਰ ਕਰ ਆਉਂ। ਜਿਹੜਾ ਹਉਮੈ ਵਾਲਾ ਮਨ ਹੈ ਉਹ ਕਮਜ਼ੋਰ ਹੋ ਜਾਂਦਾ, ਤੇ ਕਮਜ਼ੋਰੀ ਮਨ ਜਿਹੜਾ ਹੈ ਫਿਰ ਉਹ ਸੈਲਾਨੀ ਬਣ ਜਾਂਦਾ, ਉਹਦੇ ਅੰਦਰ ਟਿਕਾਓ ਨਹੀਂ ਰਹਿੰਦਾ। ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਪਿਆ ਫਿਰਦਾ ਹੈ, ਇੱਕ ਬਾਜ਼ਾਰ ਚੋਂ ਲੰਘਿਆ, ਇਹਦੇ ਕੰਨਾਂ ਚ ਆਵਾਜ਼ ਆਈ ਕੀ ਤੱਕਿਆ ਚਵਾਰੇ ਤੇ, ਮੁਜਰਾ ਹੋ ਰਿਹਾ ਆਖੋ ਸ੍ਰੀ ਵਾਹਿਗੁਰੂ। ਕਮਜ਼ੋਰੇ ਮਨ ਨੇ ਫਿਰ ਆਪਣੀ ਕਮਜ਼ੋਰੀ ਜ਼ਾਹਿਰ ਕਰਦਿਆਂ ਉੱਥੇ ਖੜੋ ਗਿਆ ਭਾਈ ਜੋਗਾ ਸਿੰਘ, ਕੰਨਾਂ ਨਾਲ ਮੁਜਰਾ ਸੁਣ ਰਿਹਾ ਤੇ ਅੱਖਾਂ ਨਾਲ ਮੁਜਰੇ ਵਾਲੇ ਨੂੰ ਵੇਖ ਰਿਹਾ ਆਖੋ ਸ੍ਰੀ ਵਾਹਿਗੁਰੂ। ਤੋ ਲਿਖਿਆ

ਇਹ ਪੈਰਵੀ ਦੇ ਸੁਰ ਹਨ ਤੇ ਜਿਨ੍ਹਾਂ ਨੂੰ ਸੰਗੀਤ ਦੀ ਵਾਕਫੀ ਹੈ ਤੇ ਉਹ ਕਹਿਣਗੇ ਭਾਈ ਜੀ ਰਾਤ ਨੂੰ ਕਿਉਂ ਪੈਰਵੀ ਗਾ ਰਹੇ ਇਹ ਸਵੇਰ ਦੀ ਰਾਗਣੀ ਪਰ ਇਸ ਵਾਸਤੇ ਗਾ ਰਹੇ ਹਾਂ ਕਿਉਂਕਿ ਸਾਰੇ ਰਾਗ ਜੋ ਹਨ ਉਹਨਾਂ ਦਾ ਟਾਈਮ ਨਿਯਤ ਕੀਤਾ ਸੰਗੀਤਕਾਰਾਂ ਨੇ ਹਰ ਸਮੇਂ ਨਾਲ ਰਾਗ ਗਾਇਆ ਜਾਂਦਾ ਹੈ ਪਰ ਭੈਰਵੀ ਨੂੰ ਹਰ ਵੇਲੇ ਗਾ ਲਓ ਕੋਈ ਅਰਜ਼ ਨਹੀਂ ਕਿਉਂ ਕਿ ਸੰਗੀਤਕਾਰਾਂ ਨੇ ਇਹਨੂੰ ਸਦਾ ਸੁਹਾਗਣ ਕਿਹਾ ਸਦਾ ਸੁਹਾਗਣ ਜਿਸ ਵੇਲੇ ਵੀ ਗਾ ਹੁਕਮਨਾਮਾ ਲੈਂਦੇ ਨਾ ਗ੍ਰੰਥੀ ਸਾਹਿਬ ਫਿਰ ਬਦੋ ਬਦੀ ਭੈਰਵੀ ਚ ਲਿਆ ਜਾਂਦਾ ਬਦੋ ਬਦੀ ਤਾਂ ਆਓ ਜ਼ਰਾ ਸਰਵਣ ਕਰੋ।

ਸੀ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਦੇਖ ਕੇ ਦਿੱਤੀ ਸੁਰਤ ਵਿਸਾਰ ਬੈਠ ਜਾ ਵੀ

0: ਪਰਿਵਾਰ ਨੂੰ ਛੱਡ ਕੇ ਤੇ ਸਾਡੇ ਨਾਲ ਤੋਂ ਕੀਤਾ ਪਿਆਰ ਵੀ ਬਾ
1: ਜੋਗੇ ਅੱਗੇ ਆ ਜਾ ਭਾਈ ਜੋਗਾ ਸਿੰਘ ਲੰਘਦਾ ਲੰਘਦਾ ਹਜ਼ੂਰ ਦੇ ਕੋਲ ਆਇਆ ਮੇਰੇ ਚੌਧੀ ਪਾਸਿਆ ਕਹਿਣ ਲੱਗੇ ਪਿਆਰੀ ਸਾਧ ਸੰਗਤ ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ ਉਹ ਜੋਗਾ ਆ ਕੇ ਆਖੋ ਸ੍ਰੀ ਵਾਹਿ ਸਾਰਿਆਂ ਨੇ ਤੱਕਿਆ ਆ ਗਿਆ ਭਾਈ ਜੋਗਾ ਸਿੰਘ ਬਾਈ ਵਾਹ ਕੀਤੀ ਹਜ਼ੂਰ ਦੇ ਕੋਲ ਆ ਕੇ ਖੜਾ ਹੋ ਗਿਆ ਜੋਗਿਆ ਸ਼ਾਬਾਸ਼ ਹੁਕਮ ਮੰਨਿਆ ਭਾਈ ਜੋਗਾ ਸਿੰਘ ਦੇ ਮਨ ਚ ਖਿਆਲ ਆਇਆ ਉਹ ਮਨਾ ਮੈਂ ਤਾਂ ਸਮਝਦਾ ਸੀ ਗੁਰੂ ਅੰਤਰ ਜਾਮੀ ਹੈ ਤੇ ਜੇ ਅੰਤਰ ਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਦੀ ਮੇਰੀ ਕਰਤੂਤ ਨੂੰ ਵੀ ਜਾਣਦਾ ਹੁੰਦਾ ਤੇ ਜੇ ਜਾਣਦਾ ਹੁੰਦਾ ਤਾਂ ਮੇਰੀ ਤਾਰੀਫ ਥੋੜੀ ਕਰਨੀ ਸੀ ਜੋੜੇ ਚ ਖੜਾ ਕਰਕੇ ਸਜ਼ਾ ਦਿੰਦਾ ਪਰ ਹੋ ਮਨਾ ਜੇ ਗੁਰੂ ਇੱਥੋਂ ਦੀਆਂ ਗੱਲਾਂ ਨਹੀਂ ਜਾਣਦਾ ਤਾਂ ਦਰਗਾਹ ਚ ਕਿਵੇਂ ਬਸੀਟ ਹੋਵੇਗਾ ਐਵੇਂ 12 ਸਾਲ ਸੇਵਾ ਕੀਤੀ ਆਖੋ ਸ੍ਰੀ ਵਾਹਿਗੁਰੂ

ਵੇਖਿਆ ਤਾਂ ਹੈਰਾਨ ਹੋ ਗਿਆ ਕਿ ਅਨੰਦਪੁਰ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਪਾਤਸ਼ਾਹ ਤੇ ਰਾਤੀ ਵੇਸਵਾ ਦੇ ਚਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੈ ਆਖੋ ਸ੍ਰੀ ਵਾਹਿਗੁਰੂ। ਵੇਖਣ ਸਾਰੀ ਥਰ ਥਰ ਕੰਬਣ ਲੱਗ ਗਿਆ। ਓ ਮੇਰੇ ਚੋਜੀ ਪਾਤਸ਼ਾਹ ਮੇਰੇ ਕੋਲ ਖੁੱਲ ਹੋ ਗਈ ਹੈ ਪਰ ਮੇਰਾ ਪੋਲ ਸੰਗਤ ਜਿੰਨਾ ਖੋਲਿਆ ਜੇ ਆਖੋ ਸ੍ਰੀ ਵਾਹਿਗੁਰੂ। ਅੱਗੇ ਪਿੱਛੇ ਜੋ ਤੁਹਾਡਾ ਚਿਤ ਕਰੇ ਸਜ਼ਾ ਦੇ ਲਿਆ ਜੀ ਪਰ ਸੰਗਤ ਚ ਅਧੂਰ ਕਹਿਣ ਲੱਗੇ ਹੋ ਜੋਗਿਆ ਮੈਂ ਤਾਂ ਨਲਾਇਕ ਪੁੱਤਰ ਦੀ ਕਰਤੂਤ ਨੂੰ ਵੇਖ ਕੇ ਅੰਡਿਠ ਪਿਆ ਕਰਦਾ ਸਾਂ ਪਰ ਤੂੰ ਤਾਂ ਗੁਰੂ ਨਾਨਕ ਦੀ ਗੱਦੀ ਵਾਂਗ ਉੱਪਰ ਕਰਨ ਲੱਗ ਗਿਆ ਸੀ। ਤੂੰ ਕਹਿੰਦੇ ਗੁਰੂ ਨੂੰ ਪਤਾ ਹੀ ਨਹੀਂ ਤੂੰ ਤਾਂ ਗੁਰੂ ਦੀ ਸ਼ਕਤੀ ਤੂੰ ਵੀ ਮੁਨਕਰ ਹੋ ਚੱਲਿਆ ਸੀ ਮੈਂ ਤਾਂ ਤੇਰੇ ਪਾਪਾਂ ਤੇ ਪਰਦੇ ਪਾ ਰਿਹਾ ਸਾਂ ਪਰ ਤੂੰ ਕਹਿੰਦਾ ਇਹਨੂੰ ਪਤਾ ਹੀ ਕੋਈ ਨਹੀਂ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਬਾਬਾ ਕਲਾ ਧਾਰੀ ਜੀ ਇੱਕ ਵਾਰੀ ਆਖੋ ਸ੍ਰੀ ਵਾਹਿਗੁਰੂ। ਬਾਬਾ ਕਲਾ ਧਾਰੀ ਜੀ ਬੇਦੀਆਂ ਸਨ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਕਦੇ ਕਦੇ ਸ਼ਿਕਾਰ ਵੀ ਖੇਲਦੇ ਸਨ ਪਰ ਬੇਦੀ ਅੰਸ ਜਾਣ ਕੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਸਾਲ ਦੇ ਸਾਲ 500 ਰੁਪਇਆ ਤੇ ਇੱਕ ਕੌੜਾ ਸਿਰਪਾਓ ਵਜੋਂ ਦਿੰਦੇ ਸੀ 500 ਰੁਪਇਆ ਤੇ ਕੌੜਾ। ਇੱਕ ਵਾਰੀ ਇੱਕ ਬੈਰੂਪੀਏ ਦੇ ਦਿਲ ਚ ਖਿਆਲ ਆਇਆ ਮਨਾ ਮੇਰੀ ਸ਼ਕਲ ਤਕਰੀਬਨ ਬਾਬਾ ਕਲਾ ਦਾਈ ਜੀ ਨਾਲ ਮਿਲਦੀ ਹੈ ਤੇ ਐਤਕੀ ਮੈਂ ਕਿਉਂ ਨਾ 500 ਰੁਪਇਆ ਤੇ ਕੌੜਾ ਗੁਰੂ ਤੋਂ ਲੈ ਆਉ। ਉਸੇ ਤਰ੍ਹਾਂ ਠਾਠ ਪਾਠ ਬਣਾ ਲਿਆ ਅਨੰਦਪੁਰ ਸਾਹਿਬ ਚਲਾ ਗਿਆ ਕਿਲੇ ਦਾ ਦਰਵਾਜ਼ਾ ਖੁੱਲਾ ਸੀ ਅੰਦਰ ਜਿਸਲੇ ਗਿਆ ਹਜ਼ੂਰ ਨੇ ਦੂਰੋਂ ਤੱਕਿਆ ਤੇ ਮੇਰੇ ਚੋਜੀ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਗਰੀਬ ਨਵਾਜ ਬਾਬਾ ਕਲਾਧਾਰੀ ਜੀ ਆਏ ਸਤਿਕਾਰ ਨਾਲ ਲਿਆਓ। ਜਿਸਲੇ ਨੇੜੇ ਆਇਆ ਭਾਈ ਦਇਆ ਸਿੰਘ ਨੇ ਸੋਚਿਆ ਵੀ ਇਹ ਬਾਬਾ ਤੋਂ ਨਹੀਂ ਸੰਗਤਾਂ ਵਿੱਚੋਂ ਹੀ ਕਈਆਂ ਨੇ ਵੇਖੇ। ਹਜ਼ੂਰ ਕਹਿਣ ਲੱਗੇ ਬਾਬਾ ਜੀ ਨੂੰ ਭਾਈ ਦਇਆ ਸਿੰਘ ਜੀ ਚੰਗੇ ਆਸਣ ਤੇ ਬਿਠਾਓ। ਬਿਠਾ ਦਿੱਤਾ ਬਾਬਾ ਜੀ ਜਿਉਂ ਆਇਆ ਭਾਈ ਦਇਆ ਸਿੰਘ ਲਿਆਓ ਫਿਰ 500 ਰੁਪਇਆ ਤੇ ਘੋੜਾ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਬੇਨਤੀ ਸੁਣ ਲਓ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ ਲਿਆਓ 500 ਰੁਪਇਆ। ਜਿਸਲੇ ਲਿਆਂਦਾ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਜ਼ਰੂਰੀ ਇੱਕ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਬੇਨਤੀਆਂ ਪਿੱਛੇ ਸੁਣਾਂਗੇ ਪਹਿਲਾਂ ਬਾਬਾ ਜੀ ਨੂੰ ਵਿਦਾ ਕਰੋ। ਘੋੜਾ ਵੀ ਦੇ ਦਿੱਤਾ 500 ਰੁਪਇਆ ਵੀ ਜਿਸਲੇ ਲੈ ਕੇ ਤੁਰੇ ਆ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਅਤਿਅੰਤ ਜ਼ਰੂਰੀ ਬੇਨਤੀ ਹੈ। ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ ਪਹਿਲਾਂ ਬਾਬਾ ਜੀ ਨੂੰ ਜਾਣ ਲੈਣ ਦਿਓ ਆਖੋ ਸ੍ਰੀ ਵਾਹਿਗੁਰੂ। ਜਿਸ ਵੇਲੇ ਇਹ 500 ਰੁਪਇਆ ਤੇ ਘੋੜਾ ਲੈ ਕੇ ਤੁਰਿਆ ਹੱਸ ਕੇ ਕਹਿਣ ਲੱਗਾ ਗੁਰੂ ਬਣਿਆ ਫਿਰਦਾ ਇਹਨੂੰ ਇਹ ਨਹੀਂ ਪਤਾ ਕਿ ਮੈਂ ਬੈਰੂਪੀ ਹਾਂ ਆਖੋ ਸ੍ਰੀ ਵਾਹਿਗੁਰੂ। ਅਧੂਰ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਸੱਚੇ ਪਾਤਸ਼ਾਹ ਫੜ ਲਓ ਮਹਾਰਾਜ ਕਿਹਨੂੰ ਬੈਰੂਪੀ ਇਹਨੂੰ ਆਖੋ ਸ੍ਰੀ ਵਾਹਿਗੁਰੂ। ਫੜ ਲਿਆ ਫਿਰ 500 ਰੁਪਇਆ ਵੀ ਖੋ ਲਿਆ ਤੇ ਘੋੜਾ ਵੀ ਤੇ ਚੰਗੀ ਤਰ੍ਹਾਂ ਚਾਟਾ ਛਕਾਇਆ। ਚਾਟਾ ਜਾਣਦੇ ਹੋ ਨਾ ਚਾਹ ਨਾ ਸਮਝ ਲਿਆ ਜੀ ਸਿੱਖਾਂ ਦੀ ਮਾਰ ਨੂੰ ਤਾਂ ਦੁਨੀਆਂ ਜਾਣਦੀ ਸੀ ਮਾਰ ਮਾਰ ਕੇ ਚੰਗੀ ਤਰ੍ਹਾਂ ਇਹਦੇ ਵੱਖੀਆਂ ਪੰਨ ਦਿੱਤੀ। ਕੋਈ ਸਮਾਂ ਪਿਆ ਤੇ ਬਾਬਾ ਕਲਾਧਾਰੀ ਜੀ ਸ਼ਿਕਾਰ ਖੇਲਣ ਆਏ। ਹਜ਼ੂਰ ਆਪ ਚਲੇ ਗਏ ਬਾਬਾ ਜੀ ਸ਼ਿਕਾਰ ਖੇਲਣ ਨਹੀਂ ਆਉਂਦੇ ਤਾਂ ਬਾਬਾ ਕਲਾਧਾਰੀ ਜੀ ਬ੍ਰਹਮ ਗਿਆਨੀ ਸਨ ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਦੀ ਮਾਰ ਤੂੰ ਡਰਦੇ ਆ ਜਿਸ ਵੇਲੇ ਫੜ ਲੈਂਦੇ ਨੇ ਫਿਰ ਹੱਡੀ ਬਸਰੀ ਨਹੀਂ ਤੱਕਦੇ। ਅਧੂਰ ਕਹਿਣ ਲੱਗੇ ਬਾਬਾ ਮੇਰੇ ਸਿੱਖ ਤੁਹਾਨੂੰ ਮਾਰਨੇ ਕਦੇ ਨਹੀਂ ਹੋ ਸਕਦਾ। ਬਾਬਾ ਕਲਾਧਾਰੀ ਜੀ ਕਹਿਣ ਲੱਗੇ ਮਹਾਰਾਜ ਤਾਂ ਉਹ ਵੀ ਤੂੰ ਮੇਰਾ ਹੀ ਰੂਪ ਬਣਾ ਕੇ ਗਿਆ ਸੀ ਨਾ ਆਖੋ ਸ੍ਰੀ ਵਾਹਿਗੁਰੂ। ਅਧੂਰ ਕਹਿਣ ਲੱਗੇ ਬਾਬੇ ਆ ਜਿਤਨੇ ਤੱਕ ਤੇਰਾ ਰੂਪ ਬਣਾ ਕੇ ਗਿਆ ਸਤਿਕਾਰ ਵੀ ਕੀਤਾ ਉਹਨੂੰ 500 ਰੁਪਇਆ ਤੇ ਘੋੜਾ ਵੀ ਦਿੱਤਾ ਪਰ ਜਿਸਲੇ ਉਹ ਆਪਣੇ ਮੂੰਹ ਕਹਿਣ ਲੱਗਾ ਕਿ ਮੈਂ ਬੇਰੂਪੀਆਂ ਗੁਰੂ ਨਾਨਕ ਬਣਿਆ ਫਿਰਦਾ ਹੈ ਬਾਬਾ ਉਸ ਵੇਲੇ ਉਹ ਗੁਰੂ ਨਾਨਕ ਦੀ ਗੱਦੀ ਵੱਲ ਉਂਗਲ ਪਿਆ ਕਰਦਾ ਸੀ ਤੇ ਮੈਂ ਗੁਰੂ ਨਾਨਕ ਦੇ ਗੱਦੀ ਦਾ ਸੇਵਾਦਾਰ ਹਾਂ ਜਿਹੜਾ ਇਧਰ ਉਂਗਲ ਕਰੇਗਾ ਉਂਗਲ ਕੱਟ ਦਿਆਂਗਾ ਆਖੋ ਸ੍ਰੀ ਵਾਹਿਗੁਰੂ। ਮੈਂ ਨਹੀਂ ਬਰਦਾਸ਼ਤ ਕਰ ਸਕਦਾ ਹਜ਼ੂਰ ਕਹਿਣ ਲੱਗੇ ਜੋ ਗਿਆ ਫਿਰ ਤੂੰ ਕਹਿੰਦਾ ਸੀ ਗੁਰੂ ਨੂੰ ਪਤਾ

ਜੋ ਗਿਆ ਮੈਨੂੰ ਪਹਿਲੇ ਜਨਮ ਚ ਸਿੱਖ ਨੇ ਅਜਮਾਇਆ ਬਾਬਰ ਦੀ ਜੇਲ ਚ, ਮੈਂ ਸਿੱਖ ਵਾਸਤੇ ਚੱਕੀਆਂ ਪੀਤੀਆਂ, ਫਿਰ ਮੈਨੂੰ ਪੰਜਵੇਂ ਜਨਮ ਚ ਦਿੱਲੀ ਦੀ ਸਿੱਖ ਨੇ, ਦਿੱਲੀ ਦੀਆਂ ਸੰਗਤਾਂ ਨੇ ਅਜਮਾਇਆ। ਬੇਨਤੀ ਕੀਤੀ ਸੱਚੇ ਪਾਤਸ਼ਾਹ ਚੰਦੂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਫਿਰ ਜੋਗਿਆ ਜੇ ਮੈਂ ਕੁੜਮਾਚਾਰੀ ਦੀ ਅਸੀਅਤ ਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ, ਚੰਦੂ ਨੇ ਮੇਰੇ ਤੇ ਸੜਦੀ ਬਲਦੀ ਰੇਹ ਦੇ ਕੜਤੇ ਪਾਏ, ਪਰ ਮੈਂ ਅਜਮਾਇਸ਼ ਪੂਰਾ ਉਤਰਿਆ। ਫਿਰ ਹੋਰ ਵੀ ਕਿਸ ਨੇ ਅਜਮਾਇਆ?

ਵਾਂਗ ਦੀਦੀ ਚੰਦ ਦੁਸ਼ਾਲੇ ਲੈ ਕੇ ਪਿਆ ਜਾਂਦਾ ਹੈ, ਮਗਰ ਫੌਜ ਲੱਗ ਗਈ ਬਿਧੀ ਚੰਦ ਨੂੰ ਪਕੜਨ ਵਾਸਤੇ। ਅੱਗੇ ਬਿਧੀ ਚੰਦ ਨੇ ਕੀ ਤੱਕਿਆ, ਪਠਿਆਰੀ ਦਾ ਪੱਠ ਪਿਆ ਬਣਦਾ ਹੈ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਛਾਲ ਮਾਰ ਦਿੱਤੀ। ਆਖੋ ਸ੍ਰੀ ਹਜ਼ੂਰ ਕੀਰਤਪੁਰ ਬੈਠੇ ਹਨ, ਦੀਵਾਨ ਸਜਾ ਕੇ ਨੇਤਰ ਖੁੱਲੇ ਤੇ ਕਹਿਣ ਲੱਗੇ ਪਿਆਰੇ ਉਹ ਡਾਢੀ ਗਰਮੀ ਵੀ ਲੱਗਦੀ। ਆਖੋ ਸ੍ਰੀ ਵਾਹਿਗੁਰੂ, ਮੇਰੇ ਛੇਵੇਂ ਪਾਤਸ਼ਾਹ ਜਲ ਲਿਆ, ਜਲ ਦੀਆਂ ਗਾਗਰਾਂ ਹਜ਼ੂਰ ਦੇ ਉੱਤੇ ਪਾਈਆਂ, ਪਰ ਮੇਰੇ ਛੇਵੇਂ ਪਾਤਸ਼ਾਹ ਦਾ ਸਰੀਰ ਛਾਲੇ ਛਾਲੇ ਹੋ ਗਿਆ। ਪੁੱਛੇ ਦਾਤਾ ਜੀ ਇਹ ਕੀ? ਹਜ਼ੂਰ ਕਹਿਣ ਲੱਗੇ ਬਿਧੀ ਚੰਦ ਨੇ ਸਾਡਾ ਧਿਆਨ ਕਰਕੇ ਪੱਠੀ ਵੀ ਛਾਲ ਮਾਰ ਦਿੱਤੀ ਹੈ, ਬਿਧੀ ਚੰਦ ਨੂੰ ਤੱਤੀ ਵਾਰੀ ਲੱਗੀ, ਸਾਰੀ ਗਰਮੀ ਸਾਡੇ ਉੱਤੇ ਆ ਗਈ। ਜੋ ਗਿਆ ਮੈਂ ਉਸ ਸਤਮਾਇਸ਼ ਜੀ ਪੂਰਾ ਉਤਰਿਆ।

ਜੋ ਕਿ ਇਸ ਤਰ੍ਹਾਂ ਮੈਨੂੰ ਕਿਸੇ ਨੇ ਨਹੀਂ ਅਜਮਾਇਆ ਜਿਸ ਤਰ੍ਹਾਂ ਤੁਸੀਂ ਤੋਂ ਅਜਮਾਇਆ। ਪਿਆਰੀ ਸਹਿਜ ਸੰਗਤ, ਹਜ਼ੂਰ ਦੇ ਬਚਨ ਸਨ, ਭਾਈ ਜੋਗਾ ਸਿੰਘ ਚਰਨਾਂ ਤੇ ਡਹਿ ਪਿਆ, ਰੋ ਰੋ ਕੇ ਚਰਨਾਂ ਨੂੰ ਸੱਚੇ ਪਾਤਸ਼ਾਹ ਮੈਨੂੰ ਬਖਸ਼, ਨਾਲੇ ਰੋਈ ਜਾਂਦਾ ਹੈ ਤੇ ਨਾਲੇ ਕਰਦਾ ਹੈ ਅਰਦਾਸ। ਕਿਹੜੀ ਅਰਦਾਸ? ਆਵਾਜ਼ ਆਪਾਂ ਵੀ ਕਰ ਲਈ, ਸੂਈ ਤਾਂ ਇਸ਼ਾਰੇ ਕਰਦੀ ਪਈ ਹੈ ਵੀ ਟਾਈਮ ਹੋ ਗਿਆ, ਪਰ ਇਹੋ ਜਿਹਾ ਟਿਕਾਓ ਪਤਾ ਨੀ ਫਿਰ ਕਦ ਮਿਲੇਗਾ ਖੁਸਰੀ ਭਾਈ, ਇਹੋ ਜਿਹੀ ਮਿਹਰ ਪਤਾ ਨੀ ਫਿਰ ਕਦ ਮਿਲੇਗੀ। ਪਿਆਰੀ ਸਹਿਜ ਸੰਗਤ, ਭਾਈ ਜੋਗਾ ਸਿੰਘ ਟਹਿ ਕੇ ਅਰਦਾਸ ਪਿਆ ਕਰਦਾ ਹੈ, ਆਓ ਆਪਣੇ ਕੋਲੋਂ ਵੀ ਕਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ ਭਾਈ, ਆਓ ਜੀ ਅੱਜ ਭਾਈ ਜੋਗਾ ਸਿੰਘ ਬਖਸ਼ਿਆ ਜਾਏਗਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ। ਕਰੋ ਅਰਦਾਸ, ਪਹਿਲਾਂ ਸੇਵਕ ਬੋਲੇ, ਪਿੱਛੇ ਸਾਰੀ ਸੰਗਤ ਬੋਲੇ।

ਸਾਧਕਾਂ ਲੜੇ ਕੀ ਵਾਰ ਸਲੋਕ ਮਹੱਲਾ।

ਰਾਗ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀ ਏ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਔ ਤਿਸ ਵਿੱਚੋਂ ਚੌਖਨੀਏ ਮੈਂ ਨਾਮ

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾ ਓਏ ਫਿਰ ਫਿਰ ਜੋਨ ਭਵਾਈਏ ਵਿੱਚ ਵਿਸ਼ਟਾ ਕਰ ਵਿਕਰਾ ਉਹਨਾਂ ਪਾਸ ਦੁਆਸ ਨਾ ਮਿੱਤੀਏ ਜਿਨ ਅੰਤਰ ਕ੍ਰੋਧ ਚੰਗਾ ਅੰਤਲਾ ਪਾਦ

ਮੇਰਾ ਭਾਵ ਕਹਿਣ ਦਾ ਹੈ ਕਿ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ, ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਗੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ। ਹਾਂਜੀ, ਤੇ ਰਾਗੀ ਸਿੰਘਾਂ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ, ਸੰਗਤਾਂ ਨੂੰ ਸ਼ਰਵਣ ਕਰਨਾ ਚਾਹੀਦਾ, ਰਾਗੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ। ਆਨੰਦ ਸਾਹਿਬ ਜਿਹੜਾ ਹੈ ਉਹ ਮਰਯਾਦਾ ਕਿਵੇਂ ਪੜ੍ਹਨ ਦੀ, ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਹਾਂ ਨਾ, ਇਹ ਮਰਯਾਦਾ ਨਹੀਂ। ਮਰਯਾਦਾ ਹੈ ਰਾਗ ਰਾਮਕਲੀ ਦੇ ਵਿੱਚ ਔਰ ਤਿੰਨ ਘਰ ਦੇ ਵਿੱਚ ਪੜ੍ਹਨਾ, ਘਰ ਤੀਜਾ ਰਾਮਕਲੀ, ਤੋ ਉਸ ਦਾ ਸਰੂਪ ਸ਼ਰਵਣ ਕਰੋ ਜਿਵੇਂ ਸਾਹਿਬ ਆਪ ਅਨੰਦ ਸਾਹਿਬ ਪੜ੍ਹਦੇ ਹੁੰਦੇ ਸੀ ਰਾਮਕਲੀ ਰਾਗ।

ಮನವನಿಯಾವಾದ ಬೆನ ಬರುವ

ಮನ ಮೇರಿ ಅದು ಅಂಗೀಕಾರ ಕರೆ ತೇರಾ

0: ਨਾਲ
1: ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

राग कानड़े की वार श्लोक महल्ला।

ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਨਿਰਮਲ ਨਿਰਮਲ ਸੂਚਾ ਨਿਰਮਲ ਨਿਰਮਲ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਉੱਚੋ ਉੱਚਾ ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇ ਉਥਾਨ ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇ ਉਥਾਨ ਤੇਰੋ ਥਾਨ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਤੇਰਾ ਥਾਨ ਸੁਹਾਵਾ ਤੇਰਾ ਥਾਨ ਸੁਹਾਵਾ ਅਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਤੇਰਾ ਥਾਨ ਸੁਹਾਵਾ ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੇ ਨਾ ਕੋਈ ਜਿਸ ਪਾਪੀ ਕੋ ਮਿਲੇ ਨਾ ਕੋਈ ਸ਼ਰਨ ਆ

ਆਦਿ ਕਾਲ ਤੋਂ ਹੀ ਪ੍ਰਕਿਰਤੀ ਨਾਲ ਮਨੁੱਖ ਦਾ ਅਟੁੱਟ ਸੰਬੰਧ ਹੋਣ ਕਾਰਨ ਕੁਦਰਤ ਦੀ ਪ੍ਰਾਕਿਰਤਿਕ ਸਥਿਤੀ ਅਨੁਸਾਰ ਜੇਠ ਹਾੜ ਵਿਚ ਥਲ ਅਤੇ ਆਕਾਸ਼ ਦਾ ਤਪਣਾ, ਸਾਵਣ ਭਾਦੋਂ ਵਿਚ ਬੱਦਲਾਂ ਦਾ ਗਰਜਣਾ, ਰਿਮ ਜਿਮ ਕਰਕੇ ਮੀਂਹ ਦਾ ਵਰਸਣਾ, ਚੇਤ ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਆਕਾਸ਼ ਦਾ ਮੌਲਣਾ, ਇਹ ਸਭ ਮਨੁੱਖ ਨੂੰ ਕਾਦਰ ਦੀ ਯਾਦ ਵਿਚ ਜੋੜਦੇ ਹਨ। ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦਿਆਂ ਇਸ ਨੂੰ ਰਿਤੂਰਾਜ ਵੀ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿਚ ਚਾਰੇ ਪਾਸੇ ਖੇੜਾ ਹੁੰਦਾ ਹੈ, ਉਥੇ ਬਸੰਤ ਰਾਗ ਗਾਇਆ ਮਨ ਨੂੰ ਖੇੜਾ ਮਿਲਦਾ ਹੈ। ਕਬੀਰ ਜੀ ਫਰਮਾਉਂਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਨਸਪਤੀ ਮੌਲੀ ਚੜਿਆ ਬਸੰਤ। ਬਸੰਤ ਦੇ ਦਿਨਾਂ ਵਿਚ ਭਾਵ ਮਾਘੀ ਤੋਂ ਹਰ ਦੀਵਾਨ ਵਿਚ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਸੰਤ ਦੀ ਵਾਰ ਦਾ ਕੀਰਤਨ ਹੁੰਦਾ ਹੈ। ਹੋਲੇ ਮਹੱਲੇ ਤੱਕ ਵਾਰ ਪੜੀ ਜਾਂਦੀ ਹੈ। ਕਹਿੰਦੇ ਹਨ, ਜਿਸ ਬਸੰਤ ਦੀ ਵਾਰ ਗਾ ਲਈ ਉਹ ਸਦਾ ਉਮਾਹ ਵਿਚ ਰਹਿੰਦਾ ਹੈ, ਉਸਦਾ ਮਰਦਊਪੁਣਾ ਕਦੇ ਨਹੀਂ ਜਾਂਦਾ। ਇਸ ਰਾਗ ਵਿਚ ਉਹੀ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਜੋ ਹਰਿਮੰਦਰ ਸਾਹਿਬ ਜੀ ਵਿਚ ਪੁਰਾਤਨ ਸਮੇਂ ਤੋਂ ਗਾਇਆ ਜਾਂਦਾ ਰਿਹਾ ਹੈ ਅਤੇ ਸਿਆਣੇ ਕੀਰਤਨਕਾਰ ਹੁਣ ਵੀ ਗਾਉਂਦੇ ਹਨ। ਇਸ ਦੇ ਨਾਦਾਤਮਕ ਸਰੂਪ ਵਿਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿਚ ਰਿਸ਼ਵ ਅਤੇ ਪੰਚਮ ਵਰਜਿਤ ਹਨ। ਇਸ ਦਾ ਵਾਦੀ ਸ਼ੜਜ ਅਤੇ ਸਮਾਧੀ ਮਧਿਅਮ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿਚ ਕਿਸੇ ਸਮੇਂ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਰਾਗ ਬਸੰਤ ਵਿਚ ਸ਼ਬਦ ਦਾ ਕੀਰਤਨ ਕਰ ਰਹੇ ਹਨ ਅਤੇ ਖੇੜਾ ਲਿਆ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਹੋ ਕਛੂ ਨਾ ਜਾਣੋ ਤੇਰੀ ਸਾਰ ਅਤੇ ਦੂਜਾ ਸ਼ਬਦ ਪੁਰਾਤਨ ਬੰਦਿਸ਼ ਵਿਚ ਗਾ ਰਹੇ ਹਨ ਭਾਈ ਨਿਰਮਲ ਸਿੰਘ ਜੀ। ਸ਼ਬਦ ਦੇ ਬੋਲ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਪਹਿਲਾ ਸ਼ਬਦ ਪ੍ਰੋਫੈਸਰ ਕਰਤਾਰ ਸਿੰਘ ਜੀ, ਹੋ ਕਛੂ ਨਾ ਜਾਣੋ ਤੇਰੀ ਸਾਰ।

0: ਕਿ ਸਭ ਕੋਈ ਕਿਹੜ ਵੱਡਾ ਡੀਠਾ ਹੋਏ ਕੀਮਤ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਏ ਸਭ ਤਾਂ ਸਭ ਤਾਂ ਸਭ ਚੁਣੀਆਂ ਸਿੱਧਾ ਪੁਰਖਾਂ ਕੀ ਆਉਂਦਿਆਂ ਤੂੰ ਤਮਿਲ ਸਿੱਧੀ ਕਿਨੇ ਨਾ ਪਾਈਆਂ ਕਰਮ ਲੈ ਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਾ ਸਵਰਨ ਹਾਰਾ ਸਾ ਮੱਲਾ ਫੈਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ
1: ਸੱਚ ਸੱਚ
0: ਨਾ ਲਾਗੇ ਭੂਖੇ ਕਹਿ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਸਾਚੇ ਨਾਮ ਕੀ ਦਿਲ ਵਿੜਿਆ

0: ਭੋਗ ਗੁਣ ਇਹੋ ਹੋਰ ਨਾ ਕੋਏ, ਨਾ ਕੋ ਹੋਆ ਨਾ ਕੋ ਹੋ। ਜਿਵੜਿਆ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇ ਬਾਸਨਾ।
1: ਰਾਗ ਗੁਜਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਗੁਰੂ ਮੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼। ਗੁਰਮੁਖ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮੇ ਰਹਿ ਰਾ ਸਿਖਰੋ, ਅਰਜਨ ਕੇਵਲ ਭਾਗੋ ਡੇਰੇ, ਜਿਨ ਹਰ ਸਰਦਾਰ ਪਿਆਸ, ਹਰ ਨਾਮ ਲੈ ਤੁਰਖਾ ਸੇ ਮਿਲ ਸੰਗੁਰ ਪ੍ਰਕਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਏਕ ਭਾਗਹੀਨ ਜਮ ਪਾਸ, ਜੋ ਸਤਿਗੁਰ ਸੰਗ ਸਿਖਣੀ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾ, ਜਿਨ ਹਰ ਜਨ ਸਤਿਗੁਰ ਸੰਗ ਭਾਈ, ਤਿੰਨ ਤੁਰ ਮਸਤ ਕੇ ਲਿਖਿਆ ਲਖਾਸ, ਤਨ ਤਨ ਸਤਸੰਗ ਜਿਤਾ ਰਸ ਪਾਇਆ, ਮਿਲ ਜਾਣ ਨਾਨਕ ਨਾਮ ਪ੍ਰਕਾਸ਼। ਰਾਗ ਦੀ ਮਾਲਾ ਪੰਜਵਾਂ, ਆਏ ਰੇ ਮਨ
0: ਚਿਤਵੈ ਉਦਮ ਜਾਂ ਆਹਰ, ਹਰ ਜਿਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ, ਤਾਂ ਕਰ ਜਗਾਗੇ ਕਰ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਟਰਿਆ ਰਹੋ, ਜਨ ਪਿਤਾ ਲੋਕ ਸਿਧਮੰਤਾ ਕੋਈ ਨਾ ਕਿਸਕੀ ਤਰਿਆ, ਸਿਰ ਸਿਰ ਰਿਜਕ ਸਵਾਏ ਠਾਕੁਰ ਕਾਏ, ਮਨ ਭਾਉ ਕਰਿਆ ਉਡੇ ਉਡਿਆ ਵੇ ਸਹਿ ਕੋ ਸਤ ਪਾਛੇ ਬਚਰੇ ਛਰਿਆ, ਤਿਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੇ ਸਿਮਰਨ ਕਰਿਆ ਸਭ ਨਿਧਾਨ, ਦਸ ਅਸ਼ਤਾਨ ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ।
1: ਸਮਾਲਾ ਚੌਥਾ, ਸੋ ਪੁਰਖੀ ਕੋ ਓਂਕਾਰ ਸਾਹਿਬ ਗੁਰ ਪ੍ਰਸਾਦ, ਸੋ ਪੁਰਖ ਨਰਿੰਗ ਜੀ ਹਰ ਪੁਰਖ ਨਰਿੰਗ, ਹਰ ਗਮ ਗਮ ਪਾਰਾ
2: ਸਤੂ ਜੀ ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ, ਹਰ ਤਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰਾ ਪਿਟਾ ਕਰ ਹਰਾ ਪੇ ਸਭ ਜੀ ਗਿਆ ਨਾਨਕ ਜਿਤ ਵਿਚਾਰਾ, ਤੂੰ ਘੱਟ ਘੱਟ ਅੰਤਰ ਸੰਤਰ ਜੀ ਹਰ ਇੱਕੋ ਪੁਰਸ਼ ਮਾਣਾ, ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਝੋਟ ਬਣਾਉਣਾ, ਤੂੰ ਆਪੇ ਦਾਤਾ ਆਪੇ ਮੁਕਤਾ ਜੀ, ਤੂੰ ਮੇ ਨਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ ਤੇਰੇ ਗਿਆ ਬਿਨਾ ਖਾਣਾ, ਜੋ ਸੇਵੇ ਤੂੰ ਜੀ ਜੋ ਨਾਨਕ ਤੈਨੂੰ ਕੁਰਬਾਣਾ, ਹਰ ਤਿਆਵੇ ਹਰ ਤਿਆਵੇ ਤੂੰ ਜੀ ਸੇ ਜਨ ਜੁਗ ਮੇ ਸੁਖਵਾਸੀ, ਸੇਵਕ ਸਿੰਧ ਪੇ ਜਿਨ ਹਰਿਆ ਜੀ ਤੂੰ ਟੁੱਟੀ ਜਮ ਕੇ ਫਾਸੀ, ਜਿਨ ਨਿਰਪੋ ਜਿਨ ਹਰ ਨਿਰਪੋ ਤਿਆ ਜੀ ਤਿਨ ਕਾ ਭੋ ਸਗਵਾਸੀ, ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਪਿਆਰ ਹਰ ਵਿਸ਼ਵਾਸੀ, ਸੇਤਨ ਸੇਤਨ ਜਿਨ ਹਰ ਤਿਆ ਜੀ ਜੋ ਨਾਨਕ ਤੂੰ ਬਲ ਜਾਸੀ,
1: ਤੇਰੀ ਭਗਤ
2: ਤੇਰੀ ਮੁਖ ਭੰਡਾਰ ਜੀ ਪਰ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਭਗਤ ਸਲਾਮ ਤੂੰ ਜੀ ਹਰੇਕ ਅਨੇਕ ਅਨੇਕ ਅਨੰਤਾ, ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਪ ਤਪ ਜਗ ਬੇਅੰਤਾ, ਤੇਰੇ ਅਨੇਕ ਤਰੇ ਅਨੇਕ ਪੜੇ ਪੋ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖਟਕਣ ਗ੍ਰੰਥਾ, ਸੇ ਭਗਤ ਸੇ ਭਲੇ ਜਨਾਨ ਜੀ ਜੋ ਪਾਲ ਮੇਰੇ ਹਰ ਮੁਖ ਬਨੰਤਾ, ਤੂੰ ਆਦ ਪੁਰਖ ਪਰਮ ਪ੍ਰਕਰਤਾ ਜੀ ਤੁਝੇ ਵਡਾਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਾਸਾ ਤੂੰ ਏਕੋ ਜੀ, ਤੂੰ ਨੇ ਚਲ ਕਰਤਾ ਸੋਈ, ਤੂੰ ਦੇ ਆਪੇ ਪਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਈ, ਤੂੰ ਦੇ ਆਪੇ ਸ੍ਰਿਸ਼ਟ ਸਭ ਉਪਾਏ ਜੀ, ਤੂੰ ਦੇ ਆਪੇ ਸ੍ਰਿਸ਼ਟ ਸਭ ਹੋਈ, ਜੋ ਨਾਨਕ ਗੁਣ ਗਾਵੇ ਕਰਤੇ ਕੇ ਜੀ,
1: ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰੂ ਗੁਰਦਾਸ ਤੁਦਾ ਛੋੜਿਆ ਮਲਾਇਆ, ਤੂੰ ਉਸ ਤੁਦੀ ਮਾਂ ਤੁਦੀ ਪੈ ਬਿਰਥਾ ਕੋਈ ਨਾ, ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ, ਹਰ ਗੁਣ ਸਦੀ ਆਪ ਖਾਣੇ, ਜਿਨਾਰ ਸੇਵਾ ਤੂੰ ਪਾਇਆ ਸਹਿਜੇ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ, ਤੁਦ ਵਿਦਵੰਦੂ ਜਾ ਵਰਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਈ ਜਨ ਨਾਨ, ਗੁਰੂ ਪ੍ਰਗਟ ਹੋਇਆ ਸਮਾਲਾ ਪਹਿਲਾ,
0: ਤਿਸਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕਿਆ ਪੰਕਜ ਮੋਹ ਪਗਨੇ ਚਾਲੇ, ਹਮ ਦੇਖਾਂ ਤੈ ਡੂਬੇ।

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਲ ਤੁਰੇ।
1: ਥਾਲ ਵਿਚ ਤ੍ਰਿਵਸਤੂ ਪਈ ਸਾਸਨ ਤੋਂ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਵੇ ਜਿਸ ਕਾ ਸਭ ਸਹਾਰ ਜੇ ਕੋ ਖਾਵੇ ਜੇ ਕੋ ਪੁੰਛੇ ਇਸ ਕਾ ਹੋਏ ਕਦਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤਰਾ ਖੋਰਦਾਰੋ।

0: ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day around the world.
2: Sab to pehla tanasri raag de andar padtal sarvan karo halat sukh palat sukh।

ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਕਿੰਨੀ ਬ੍ਰਹਸਪਤੀ ਹੈ ਸੰਸਾਰ ਵਿੱਚ, ਕਿੰਨੇ ਫੁੱਲ ਨੇ ਕੋਈ ਗਿਣ ਨਹੀਂ ਸਕਦਾ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸੁਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਸੂਰਜ ਦੀਆਂ ਕਿਰਨਾਂ ਕੋਈ ਗਿਣ ਨਹੀਂ ਸਕਦਾ। ਸਮੁੰਦਰ ਦਾ ਪੇਟ ਅਜੇ ਤੱਕ ਕੋਈ ਥਾਂ ਨਹੀਂ ਪਾ ਸਕਿਆ, ਗੰਗਾ ਦੇ ਵਿੱਚ ਤਰੰਗ ਉੱਠਦੇ ਨੇ ਕੋਈ ਗਿਣ ਨਹੀਂ ਸਕਿਆ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਤਬ ਜਨ ਫਲ ਉਹਨੇ ਜੋ ਗਾਵੇ। ਜੇ ਸ਼ਿਵ ਜੀ ਦਾ ਧਿਆਨ ਮੰਨਿਆ ਹੋਏ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਉਸ ਧਿਆਨ ਦੇ ਬਲ ਨਾਲ ਕੋਈ ਕਣੀਆਂ ਗਿਣ ਲਵੇ ਕਿੰਨੀਆਂ ਪਈਆਂ ਬਾਰਿਸ਼ ਵਿੱਚ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ, ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰ ਕੋ, ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਕੋਈ ਇਹ ਗਿਣ ਲਵੇ ਸਭ ਕੁਛ, ਸੂਰਜ ਦੀਆਂ ਕਿਰਨਾਂ ਗਿਣ ਲਵੇ, ਤਰੰਗ ਗਿਣ ਲਵੇ, ਕਣੀਆਂ ਗਿਣ ਲਵੇ, ਇਹ ਤੇ ਹੋ ਸਕਦਾ ਹੈ। ਪਰ ਇਹ ਗੁਰੂ ਅਮਰਦਾਸ ਮਹਾਰਾਜ ਕੀਜੇ ਗੁਰੂ ਨਾਨਕ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਕੋਈ ਕਹਿ ਹੀ ਨਹੀਂ ਸਕਦਾ।

ਫਿਰ ਪਟ ਕਹਿ ਰਹੇ ਨੇ ਤਿਨ ਦੁੱਖ ਨੈ ਭੁੱਖ ਤਿਨਰ ਨਿਧਨ ਨੂੰ ਕਹੀਏ। ਉਸ ਇਨਸਾਨ ਨੂੰ ਉਸ ਨਰ ਨੂੰ ਕੋਈ ਦੁੱਖ ਤੇ ਭੁੱਖ ਵਾਪਰ ਨਹੀਂ ਸਕਦੀ, ਉਹ ਨਿਰਧਨ ਨਹੀਂ ਰਹਿ ਸਕਦਾ, ਉਹ ਨਿਰਧਨ ਨਹੀਂ ਰਹਿ ਸਕਦਾ। ਤਿਨਰ ਸ਼ੋਕ ਨੈ ਹੂਏ ਤਿਨਰ ਸੇ ਅੰਤ ਨਾ ਲਈਏ, ਉੱਥੇ ਸ਼ੋਕ ਨਹੀਂ ਹੋ ਸਕਦਾ ਉਸਦੇ, ਤਿਨਰ ਸੇ ਅੰਤ ਨਾ ਲਈਏ। ਤਿਨਰ ਸੇਵ ਨਹਿ ਕਰੇ ਉਹ ਕਿਸੇ ਦਾ ਗੁਲਾਮ ਵੀ ਨਹੀਂ ਹੋਊਗਾ, ਤਿਨਰ ਸਹਿ ਸਹਿਜ ਸਮਪੈ ਉਹ ਗੁਲਾਮ ਵੀ ਕਿਸੇ ਦਾ ਨਹੀਂ ਹੋਊਗਾ ਤੇ ਹਰ ਇੱਕ ਵਿੱਚ ਉਹਨੂੰ ਵੇਖੂਗਾ। ਸਹਿਜ ਸਮਪੈ ਤਿਨਰ ਦੁਲੀਚੇ ਬਹਿ ਹੈ, ਦੁਲੀਚੇ ਦਾ ਅਰਥ ਹੈ ਦੁਲੀਚੇ ਦਾ ਗਲੀਚੇ, ਉਹਦਾ ਸਟੈਂਡਰਡ ਏਡਾ ਉੱਚਾ ਹੋ ਜਾਊਗਾ, ਗਲੀਚੇ ਵਿਸ਼ੇ ਹੋਣਗੇ। ਤਿਨਰ ਦੁਲੀਚੇ ਬਹਿ ਹੈ ਤਿਨਰ ਉਥਪ ਵਿਥਪ ਹੈ, ਉਹਦੇ ਵਿੱਚ ਇੰਨੀ ਸ਼ਕਤੀ ਆਜੂਗੀ ਉਹ ਰਾਜ ਖੋ ਵੀ ਸਕੂਗਾ ਤੇ ਰਾਜ ਦੇ ਵੀ ਸਕੂਗਾ, ਉਖੜਿਆ ਹੋਇਆਂ ਨੂੰ ਵਸਾ ਵੀ ਸਕੂਗਾ। ਤਿਨਰ ਦੁਲੀਚੇ ਬਹਿ ਹੈ ਤਿਨਰ ਉਥਪ ਵਿਥਪ ਹੈ, ਸੁਖ ਲਹਿ ਹੈ ਤਿਨਰ ਸੰਸਾਰ ਮੈਂ, ਇਸ ਸੰਸਾਰ ਵਿੱਚ ਇਹ ਸਾਰੇ ਸੁੱਖ ਉਹਨੂੰ ਮਿਲਣਗੇ। ਅਪ ਹੈ ਪਟ ਰਿਪ ਮੱਧ ਤੇ ਸਕਥ ਤਿਨਰ ਜਾਲਪ ਬਣੇ, ਕਿਹਨੂੰ ਇਹ ਸੁੱਖ ਮਿਲਣਗੇ, ਕਿਹਨੂੰ ਇਹ ਵਡਿਆਈਆਂ ਮਿਲਣਗੀਆਂ। ਗੁਰੂ ਅਮਰਦਾਸ ਸੁਖ ਪ੍ਰਸਿੰਨ ਜੇ ਜਿਹਦੇ ਤੇ ਤੀਜਾ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਤੇ ਪ੍ਰਸੰਨ ਹੋ ਜਾਣਗੇ, ਇਹ ਸਾਰੇ ਸੁੱਖ ਇਹ

0: ਮਾਇਆ ਜਿੱਤ ਹਰ ਵਿਸਰ ਇਹ ਨਾ ਬੁਝੀ ਬਹੁਰੰਗ ਮਾਇਆ
1: ਬਹੁਰੰਗ ਮਾਇਆ
0: ਇਹ ਮਾਇਆ ਜਿੱਤ ਹਰ ਵਿਸਰ ਇਹ ਮਾਇਆ

ਸਤਿਗਿਓ ਗੁਰੂ ਰਾਮਦਾਸ ਆਮਤਾ ਪੁਰਵਰਾ ਗੁਰੂ ਰਾਮਦਾਸ ਆਮਤਾ ਪੁਰਵਰਾ ਜਹਾਂ ਮਾਨ ਅਕਲੀ ਸਿੱਧ ਕੋ

ਤੈਨੂੰ ਸਭ ਸੁੱਖ ਕੀ ਵਰਖਾਈ।

0: ਨੇ ਮਨਮੁਖ ਪਾਰੇ ਵਿੱਚ ਸੰਸਾਰ
1: ਬੇਦਾਰੀ ਅਸਤ ਜ਼ਿੰਦਗੀ ਆਰਫਾਨ ਸ਼ੋ ਗੋਇਆ ਹਰਾ।

ਬਨ ਹੋਈ ਬਲਿਹਾਰੀ ਪੁਗਨ ਨੂੰ ਸਿਹਤ ਰਾਤਨ ਜਾਇ ਲਿਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਤੂੰ ਭਲਾ ਭਰਪੂਰ ਹੈ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿੰਦਗੀ ਸੁਪਾਰ ਪਿਆ ਨਾਨਕ ਅੱਜ ਬਤਾ।

ਨਾਨਕ ਦੇਵ ਜੀ ਨੇ ਸ਼ਬਦ ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਤਾਰਨ ਲਈ ਗੁਰਮਤ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ।

రాగ్ భీమ్ పలాసి ਦੋ ਰਾਗ ਇਹ ਆਪਸ ਵਿੱਚ ਬਹੁਤ ਮਿਲਦੇ ਨੇ ਧਨਾਸਰੀ ਤੇ ਭੀਮ ਪਲਾਸੀ ਇੱਕੋ ਹੀ ਸੁਰਾਂ ਨੇ ਇਹਨਾਂ ਦੀਆਂ ਸਿਰਫ ਕਿਹੜੀ ਸੁਰ ਤੇ ਠਹਿਰਣਾ ਹੈ ਭੀਮ ਪਲਾਸੀ ਵਿੱਚ ਤੇ ਧਨਾਸਰੀ ਵਿੱਚ ਕਿਹੜੀ ਸੁਰ ਤੇ ਇਹਦਾ ਠਹਿਰਾਵ ਹੈ ਠਹਿਰਾਵ ਕਰਕੇ ਹੀ ਇਸ ਦੇ ਰਾਗ ਦਾ ਰੂਪ ਬਦਲ ਜਾਂਦਾ ਹੈ ਭੀਮ ਪਲਾਸੀ ਵਿੱਚ ਮੱਧਮ ਤੇ ਜ਼ਿਆਦਾ ਠਹਿਰਣਾ ਪੈਂਦਾ ਹੈ ਤੇ ਧਨਾਸਰੀ ਵਿੱਚ ਪੰਚਮ ਤੇ ਸ਼ਬਦ ਵੀ ਧਨਾਸਰੀ ਰਾਗ ਦਾ ਹੈ ਜੀ ਕੀ ਏਕੈ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਤਿੰਨ ਤਾਲ ਵਿੱਚ ਇਸਦੀ ਬੰਦਿਸ਼ ਹੈ ਅਤੀ ਸੁੰਦਰ ਬਹੁਤ ਸੋ ਆਪ ਜੀ ਸਰਵਨ ਕਰੋ।

0: ਪਈਆਂ ਤਿੱਤ ਜਿੱਥੋਂ ਆਰਾਮ ਨਾ ਚੜੇ ਬਿਨਾਂ ਮੇਰਾ ਸਖਾਰ ਨਾਮ ਕਿਵੇਂ ਜਾਣੀਏ
1: ਜਮੀਆਂ ਪੰਡ ਨਿਮੀਆਂ ਪੰਡ ਮੰਗਣ ਵੀ ਆਓ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਮ।

ਤੁਮਰੀ ਕਿਰਪਾ ਤੇ ਤੁਧ ਪਛਾਣਾ ਤੁਮਰੀ ਓਟ ਤੂੰ ਹੈ ਮੇਰਾ ਮਾਣਾ ਤੁਬਿਨ ਦੂਜਾ ਔਰ ਨਾ ਕੋਈ ਤਾਂ ਤੇਰਾ ਖੇਲ ਅਖਾੜਾ ਜੀਓ ਤੁਬਿਨ ਦੂਜਾ ਔਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਕਿਆ ਕਹੀਏ ਕਿਸ ਆਸ ਸੁਣਾਈਏ ਜੋ ਕਹਿਣਾ ਸਭ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੇ ਸਦਾ ਸਦਾ ਤੇਰੀ ਆਸ ਜਿਹਦੀ ਵਡਿਆਈ ਤਾਂ ਤੇਰੀ ਵਡਿਆਈ

आठ पहर हर त्याय के मन इच पुजाई, मन इच पुजाई कर सेवा सेवक पर अपने।

0: setkali 100 cm ljudi. Tam dugan sa se te paša vidi. A vuše ramut bit bedke. Guru Ramda sa te paša ti kam kita hai raag. Nat na ram hala chota. Apne tor te bada okha raag hai par pade. Guru Mukha di kirpa na inspiration na ga ho jayega. Aur naal hi naal tuke 20 ਸੁਖੀ ਹੋਣੀ ਹੈ ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਤੁਮਾਰੇ ਗਾਉਣੀ ਹੈ ਤੁਮਾਰੇ ਗਾਉਣੀ ਹੈ ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਰਾਗ ਵੀ ਔਖਾ ਹੈ ਤੇ ਤਾਲ ਵੀ ਔਖੀ ਹੈ ਤੋ ਖੈਰ ਮੈਂ ਸਮਝਦਾ ਹਾਂ ਕਿ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਭ ਕਰਨ ਵਾਲੇ ਔਰ ਤੁਹਾਨੂੰ ਇਸ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਦਾਸ ਕਰਦੇ ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਕਿ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਬਰਸਦੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਜੋ 9 ਦਿਨ ਤੋਂ ਇਹ ਹੋ ਜਾਣਾ ਹੈ ਜਦੋਂ ਤੱਕ ਸੰਪੂਰਨਤਾ ਹੋਣੀ ਸਤਿਗੁਰੂ ਦੇ ਦਰੋਂ ਪਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ ਰਾਮਤਾਂ ਕਰੇ ਤਾਂ ਕਿ ਇਹ ਸ਼ਬਦ ਕਿਸ ਤਰ੍ਹਾਂ ਗਾਇਆ ਜਾ ਸਕੇ ਪਰ ਪੇਸ਼ਕਰ ਮੈਂ ਸਾਰੇ ਸੰਤ ਨੂੰ ਖੇਚਲ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਜਾ ਦੀ ਭਰਪੂਰ ਤੌਰ ਤੇ ਉਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਇੱਦਾਂ ਬੇਨਤੀ ਹੈ ਸਾਧ ਸੰਗਤ ਜੀ ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਟ ਨਾਰਾਇਣ ਤੁਮਾਰ ਅੰਦਰ ਜੀ

0: ਫਿਰ ਇੰਸਪੀਰੇਸ਼ਨ ਬਖਸ਼ੋ ਸਤਸੰਗ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਇਹ ਬੰਦ ਬੋਲ ਵਜਾਇਆ ਹੈ ਪਰ ਮੈਂ ਵੀਰ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਇਹ ਵਜਾ ਕੇ ਤਾਂ ਕਿ ਕੰਸੈਂਟਰੇਟ ਹੋ ਜਾਈਏ। ਮੈਂ ਵੈਸੇ ਆ ਗਿਆ ਮੰਗੀ ਸੀ ਭਾਈ ਤੁਮਾਰ ਰਹਿਣ ਜੋ ਕੋਈ ਹੋਰ ਚਾਪਤਾ ਲਗਾ ਲੈਂਦੇ ਆ ਹੋਰ ਕੁਛ ਲਗਾ ਲੈਂਦੇ ਆ ਕਹਿੰਦੇ ਨੇ। ਇਸੇ ਤਰ੍ਹਾਂ ਇੱਕ ਵਾਰੀ ਇਹ ਚੱਕਰ ਬੰਦ ਬੋਲਦਾ ਤੇ ਉਸ ਤੋਂ ਬਾਅਦ ਫਿਰ ਦੌੜ ਜਿਹੜੀ ਖੁੱਲੇ ਬੋਲਾਂ ਵਾਲੀ ਹੁੰਦੀ ਉਹ ਚੱਲੇ। ਸ਼ਬਦ ਹੈ ਜੀ ਮੇਰੇ।